ਮੇਰਾ ਮਿਮ ਫਿਲਮ ਸਿਦੇਗੀ ਮਾਇਬਮ ਰੋਸਿਬੀ ਨਾ ਸਕਪਾ ਇਸੇ ਮਤਾਬੀਰੇ ਫਿਲਮ ਇਸੇ ਕੁਦੋਲਸੀਗੇ ਰੁਈ ਬੋਇ ਨਾ ਤਾਬੀਰਸੀ ਰਾਜੁ ਸ਼ਰਮਾ ਸਦਾਨੰਦ ਅਮਦੀ ਨੌਬੋਇ ਮਿਆਮਸੀਗੇ ਪੁਨਬ ਖੁੰਜਲਦ ਸੁਰੇਸ ਸਿਦੰਗ ਨ ਸੇਰਿੰਗ ਬਾ ਅਮਦੀ ਬੇਸੇ ਮੋਇਰਾਂਗ ਠੇਮ ਨ ਸੇਰਾਂਗ ਬੇਸੇ

ਹਿੰਗ ਆਈ ਬਾ ਮਾਮੀ ਅਸੀਗੀ ਆਰਥ ਯਾਮਨ ਲੈ ਨਿਯੋਇਬਗੀ ਪੁਨਸ਼ੀ ਖੁਦਿਗ ਮਕ ਹਿੰਗ ਆਇਰੀ ਬੰਗ ਆਕਤਨ ਤਾਈਬੰਗ ਇਪਾਗ ਅਸੇ ਅਰੋਇਬ ਹੀ ਅਮ ਲਾਗ ਲਗਾ ਲਾਨ ਗਦੌਰੀ ਬੰਗ ਆਕਤਨ ਮਾਮੀ ਸੇ